ਹਿੰਦੂਸ ਪਿਆਰਾ ਮਾਂ ਮੋਟੀ ਕੁਝ ਦੇਹ ਪਰੀ ਇੰਤਜ਼ਾਰ ਤਾਂ ਕਰ ਮਾਨੂੰ ਦਿਸ ਤੋਂ ਖੇ ਸਾਣ ਵਠੀ ਮੁਝ ਵਾਅਦੇ ਤੇ ਐਤਬਾਰ ਤਾਂ ਕਰ ਛੋ ਲਬਣ ਤੇ ਲਾਲਾਣ ਵਠੀ ਛੋ ਏਡੋ ਗੁਮਸੁਮ ਥੀ ਪਿਓਵਾਂ ਛੋ ਲਬਣ ਤੇ ਲਾਲਾਣ ਨਥੀ ਛੋ ਏਡੋ ਗੁਮਸੁਮ ਥੀ ਪਿਓਵਾਂ ਕਾ ਮੁੜ ਕਖਲੇਰੇ ਚਿਹਰੇ ਤੇ ਤੂੰ ਉਲਫਤ ਜੋ ਇਜ਼ਹਾਰ ਤਾਂ ਕਰ।